0: ਫੈਲਿਆ ਅੱਜ ਦੀ ਖਾਸ ਖਬਰਾਂ ਯਮੁਨਾ ਜਲ ਪਰਿਯੋਜਨਾ ਦੇ ਕਿਰਿਆਨਵਯਨ ਨੇ ਲਈ ਨਵੀਂ ਦਿੱਲੀ ਮਾਏ ਅਹਿਮ ਬੈਠਕ ਵੀ ਰਾਜਸਥਾਨ ਮਾਏ ਜਲ ਪ੍ਰਬੰਧਨ ਨੇ ਮਜ਼ਬੂਤੀ ਮਿਲੇ ਲਾ ਜੈਪੁਰ ਮਾਏ ਕੋਚਿੰਗ ਸੰਸਥਾਨਾਂ ਮਾਏ ਅਗਨੀ ਸੁਰੱਖਿਆ ਵਿਵਸਥਾਵਾਂ ਨੇ ਲੇਰ ਵਿਸ਼ੇਸ਼ ਅਭਿਆਨ ਚਲਾਇਆ ਗਿਆ ਨੈਫੈਡ ਰੇ ਨਿਲਾਮੀ ਪੋਰਟਲ ਰੋ ਸ਼ੁਭਾਰੰਭ ਕਾਸ਼ਤਕਾਰਾਂ ਸੂੰ ਸਿੱਧੀ ਖਰੀਦ ਖਾਤਰ ਜ਼ਰੂਰੀ ਵਿਵਸਥਾ ਤਿਆਰ ਅਰ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਲ ਨੀਨੋ ਪ੍ਰਭਾਵ ਸੂੰ ਕਮ ਬਾਰਿਸ਼ ਦੀ ਆਸ਼ੰਕਾ ਨੇ ਦੇਖਦਾ ਥਕਾਂ ਆਵਸ਼ਕ ਕ੍ਰਿਸ਼ੀ ਪ੍ਰਬੰਧਨ ਉਪਾਇਆਂ ਮਾਥੇ ਵਿਆਪਕ ਦਿਸ਼ਾ ਨਿਰਦੇਸ਼ ਦਿਆ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਰਵੇ ਸਮਾਚਾਰ ਵਿਗਤਵਾਰ ਯਮੁਨਾ ਜਲ ਪਰਿਯੋਜਨਾ ਰੇ ਕਿਰਿਆਨਵਯਨ ਸੂੰ ਜੁੜਿਆ ਨਿਆਰਾ ਨਿਆਰਾ ਪਹਿਲੂਆਂ ਮਾਥੇ ਅੱਜ ਨਵੀਂ ਦਿੱਲੀ ਮਾਏ ਬੈਠਕ ਵੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਔਰ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪਰਿਯੋਜਨਾ ਨੇ ਐਮ ਓ ਯੂ ਸੂੰ ਜੁੜਿਆ ਨਿਆਰਾ ਨਿਆਰਾ ਮੁੱਦਾ ਮਾਥੇ ਅੰਤਿਮ ਰੂਪ ਦਿਓ ਸਾਥੇ ਹੀ ਕਿਸਾਊ ਬਾਂਧ ਪਰਿਯੋਜਨਾ ਮਾਥੇ ਵੀ ਵਿਚਾਰ ਵਿਮਰਸ਼ ਕਰਿਓ ਇਨ ਮੌਕੇ ਮਾਥੇ ਸ਼੍ਰੀ ਪਾਟਿਲ ਕਹੋ ਕਿ ਯਮੁਨਾ ਜਲ ਪਰਿਯੋਜਨਾ ਨੇ ਦੀਰਘਕਾਲਿਕ ਨਜ਼ਰੀਏ ਦੇ ਸਾਥੇ ਅੱਗੇ ਵਧਾਇਓ ਜਾ ਰਿਹਾ ਹੈ ਇਨ ਦੇ ਤਹਿਤ ਪਾਣੀ ਨੇ ਪਾਈਪ ਲਾਈਨ ਦੇ ਮਾਧਿਅਮ ਸੂੰ ਪਹੁੰਚਾਣੇ ਰੋ ਪ੍ਰਸਤਾਵ ਹੈ ਜਿਨਸੂੰ ਵਿਤਰਣ ਵਿਵਸਥਾ ਚੌਕੀ ਵੇਲਾ ਬਣਾ ਕਹੋ ਕਿ ਕਿਸਾਊ ਬਾਂਧ ਪਰਿਯੋਜਨਾ ਰੇ ਬਾਰਾਂ ਮਾਏ ਛੇ ਰਾਜਾਂ ਦਾ ਮੁੱਦਾ ਰੋ ਸਮਾਧਾਨ ਵਿਓ ਹੈ ਬੇਗੋ ਹੀ ਐਮ ਓ ਯੂ ਵੀ ਕਰਿਓ ਜਾਵੇਲਾ
1: दोनों मुख्यमंत्री उपस्थित रहे दोनों ने जो हरियाणा से पानी जो सरप्लस वाटर आज उसका नया एमओए करके उसका पानी का जो उनका अधिकार है जितना पानी वो तय हुआ है उतना ही पानी के लिए पाइपलाइन से पानी राजस्थान तक ले जाने के लिए वो दोनों में सम्मति बनी है आने वाले मंडे को उसके ऊपर साइन होगी और माननीय प्रधानमंत्री श्री नरेंद्र मोदी साहब के सामने वो एमओयू का उनको एक्सचेंज करेंगे
0: ਮੁੱਖਮੰਤਰੀ ਸ਼੍ਰੀ ਸ਼ਰਮਾ ਕਹੋ ਕਿ ਯਮੁਨਾ ਜਲ ਪਰਿਯੋਜਨਾਵਾਂ ਸੂੰ ਸੇਖਾਵਾਟੀ ਖੇਤਰ ਖਾਸ ਹੈ ਬੇਗੋਂ ਬੇਗੋ ਇਨੇ ਧਰਾਤਲ ਮਾਥੇ ਲਾਇਓ ਜਾਵੇਲਾ ਵਟੀ ਨੇ ਸ਼੍ਰੀ ਸੈਨੀ ਕਹੋ ਕਿ ਬੈਠਕ ਮਾਏ ਬਰਸਾਤ ਰੇ ਪਾਣੀ ਨੇ ਸਹੇਜ ਰਾਜਸਥਾਨ ਪਹੁੰਚਾਣੇ ਨੇ ਲੇਰ ਵਿਚਾਰ ਵਿਮਰਸ਼ ਵੀ ਕਰਿਓ ਗਇਓ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੈਡਮ ਅੱਜ ਕਰੋਲੀ ਪਹੁੰਚਿਆ ਵਣਾ ਸਰਕਿਟ ਹਾਊਸ ਪਾਂਚਣਾ ਸੰਘਰਸ਼ ਸਮਿਤੀ ਰਾ ਪ੍ਰਤੀਨਿਧੀਆਂ ਦੇ ਸਾਥ ਬਣਤਲ ਕਰੀ ਸੰਘਰਸ਼ ਸਮਿਤੀ ਰਾ ਅਧਿਅਕਸ਼ ਅਸ਼ੋਕ ਸਿੰਘ ਧਾਬਾਈ ਅਰ ਦੂਜਾ ਪੰਚ ਪਟੇਲਾਂ ਦੀ ਉਪਸਥਿਤੀ ਮਾਏ ਸਮੱਸਿਆ ਦੇ ਸਮਾਧਾਨ ਖਾਤਰ ਵਿਚਾਰ ਵਿਮਰਸ਼ ਕਰਿਓ ਗਇਓ ਇੰਡਰੇ ਚਾਲਤਾਂ ਕਰੋਲੀ ਵਿਧਾਇਕ ਦਰਸ਼ਨ ਸਿੰਘ ਅਰ ਜ਼ਿਲ੍ਹਾ ਕਲੈਕਟਰ ਅਕਸ਼ੈ ਗੋਦਾਰਾ ਵੀ ਮੌਜੂਦ ਰਿਹਾ ਵਟੀ ਨੇ ਪਾਂਚਣਾ ਬਾਂਧ ਸੂੰ ਸਿੰਚਾਈ ਖਾਤਰ ਨਹਿਰਾਂ ਮਾਏ ਪਾਣੀ ਛੋੜਨੇ ਨੇ ਲੇਰ ਸਵਾਈ ਮਾਧੋਪੁਰ ਜ਼ਿਲ੍ਹੇ ਰਾ ਖੰਡੀਪ ਗਾਂਵ ਮਾਏ ਕਾਸ਼ਤਕਾਰਾਂ ਰੋ ਮਹਾਂਪੜਾਵ ਅੱਜ ਵੀ ਜਾਰੀ ਰਿਹਾ ਵਟੀ ਨੇ ਧਰਨੇ ਰੇ ਕਾਰਨ ਕੁਛ ਵਕਤ ਤਾਈਂ ਰੇਲ ਯਾਤਾਯਾਤ ਵੀ ਪ੍ਰਭਾਵਿਤ ਰਿਹਾ ਮੌਕੇ ਮਾਥੇ ਮੋਟੀ ਤਾਦਾਦ ਮਾਏ ਪੁਲਿਸ ਬਲ ਤੈਨਾਤ ਹੈ ਜੈਪੁਰ ਮਾਏ ਅੱਜ ਮੰਤਰੀ ਮੰਡਲੀ ਉਪ ਸਮਿਤੀ ਦੀ ਬੈਠਕ ਵੀ ਉਪ ਮੁੱਖ ਮੰਤਰੀ ਡਾਕਟਰ ਪ੍ਰੇਮ ਚੰਦ ਬੈਰਵਾਰੀ ਅਧਿਅਕਸ਼ਤਾ ਮਾਏ ਹੋਈ ਇਨ ਬੈਠਕ ਮਾਏ ਪ੍ਰਦੇਸ਼ ਰਾ ਨਿਆਰਾ ਨਿਆਰਾ ਜ਼ਿਲ੍ਹਾ ਮਾਏ ਰਿਆਇਤੀ ਦਰਾਂ ਮਾਥੇ ਜ਼ਮੀਨ ਆਵੰਟਨ ਰਾ ਪ੍ਰਕਰਣਾ ਮਾਥੇ ਵਿਚਾਰ ਵਿਮਰਸ਼ ਕਰਿਓ ਗਇਓ ਬੈਠਕ ਮਾਏ ਸ਼ਿਕਸ਼ਾ ਸਵਾਸਥਯ ਔਰ ਸ਼ਹਿਰੀ ਵਿਕਾਸ ਨੂੰ ਜੁੜਿਆ ਪ੍ਰਸਤਾਵਾਂ ਮਾਥੇ ਸਮੀਕਸ਼ਾ ਕਰ ਸਹਿਮਤੀ ਦੀ ਗਈ ਚਿਕਿਤਸਾ ਔਰ ਸਵਾਸਥਯ ਮਹਿਕਮਾਰੀ ਪ੍ਰਮੁੱਖ ਸ਼ਾਸਨ ਸਚਿਵ ਗਾਇਤਰੀ ਰਾਠੌੜ ਅੱਜ ਜੋਧਪੁਰ ਰਾ ਉਮੇਦ ਸਫਾਖਾਨਾ ਰੋ ਜਾਇਜ਼ੋ ਕਰਿਓ ਬਣਾ ਪ੍ਰਸੂਤਾਵਾਂ ਚਿਕਿਤਸਕਾਂ ਔਰ ਨਰਸਿੰਗ ਸਟਾਫ ਸੂੰ ਬਣਤਲ ਕਰ ਉਪਚਾਰ ਵਿਵਸਥਾਵਾਂ ਮਾਤੇ ਫੀਡਬੈਕ ਲਿਓ ਸਾਥੇ ਹੀ ਅਹਿਲਕਾਰਾਂ ਨੇ ਚਿਕਿਤਸਾ ਸੇਵਾਵਾਂ ਨੇ ਬੱਤੀ ਪ੍ਰਭਾਵੀ ਔਰ ਗੁਣਵੱਤਾਪੂਰਨ ਬਣਾ